ਤੋਂ ਲਿਖਤੀ ਤਨਖਾਹ ਕੀ ਦੀ ਅਪਲਾਈਂਸ ਰਾਤ ਐਗੇ ਯਾਦੀ ਰੈਫ੍ਰਿਜਰੇਟਰ ਦੋ ਆਜ ਦੀ ਏ ਬੀ ਦੀ ਕਿਸੇ ਦੀ ਵਾਸ਼ਰਸ ਦੋ ਯਾਦੀ ਚੀਆ ਮਖਾ ਦਾ ਇੰਗ ਦੀ ਸਟੋਵਸ ਇਹ ਯਾਦੀ ਡਾਇਰੈਕਟਲੀ ਦੀ ਬੀ ਯੇ ਕੋ ਨੈ ਇਹ ਆਜ ਯਾਦੀ ਵਾਲ ਔਰ ਯਾਦੀ ਦੋ ਇਹ ਚੂਜ ਦੋ ਇੰਸਟਾ ਦੀ ਐਕਸਟੈਂਸ਼ਨ ਕੋਰਸ ਕੀ ਇਹ ਆਜ ਦੀ ਪੰਨੀਆ ਔਰ ਯਾਦੀ ਦਾ